ਸਾਰੀ ਗਦਰੇ ਤੱਕੀਏ ਠਾਠ ਤਮਾਮ ਬਣੇਗਾ ਜਿਸ ਦਿਨ ਤੈ ਜਾਮੀ ਛੋਰੀ ਮੇਰਾ ਅਜ ਬਹੁ ਨਾਮ ਬਣੇਗਾ ਮਨ ਕਹਿ ਜਠਾਣੀ ਬਣੂ ਦੁਰਾਣੀ ਅੱਜ ਬਣੂਗੀ ਨਣਦ ਕੀ ਬਾਬੀ।